0: कोई गोरा तेरा यार गया लारा वो दे होनी गोरा तेरा यार गया गोरा ओ राजे दा जो आई सानू लग दक
1: ਹੇ ਰਾਜੇ ਦਾ ਜੋ ਆਈ ਸਾਨੂੰ ਲੱਗਦਾ ਕੰਗਾਲ ਵੇ
0: ਉਹ ਚਿੱਟੀ ਚਿੱਟੀ ਦਾੜੀ ਉਹਦੇ ਲੰਬੇ ਲੰਬੇ ਬਾਲ ਵੇ
1: ਚਿੱਟੀ ਚਿੱਟੀ ਦਾੜੀ ਕਾਲੇ ਲੰਬੇ ਬਾਲ ਨੇ
0: ਹੇ ਗੋਲਾ ਤੇਰੀ ਕਿਸਮਤ ਗੋਟੀ ਨਾਗਰ ਗਲ ਵਿੱਚ ਪਾਇਆ ਨਾਰਦ ਮੁਨੀ ਪਟੋਲਾ ਬਣ ਕੇ ਦਾਦਾ ਗੁਰੂ
1: ਕਮਾਇਆ ਗੋਰਾ
0: ਦਾ ਉਹ ਵੇਖੋ
1: ਲਾੜਾ
0: ਚੜੇ ਪੈਲ ਤੇ ਆਇਆ
1: ਹਾਂ ਚੜੇ ਪੈਲ ਤੇ ਆਇਆ।

0: ਪਹਿਲਾ ਫੇਰਾ ਪਾਰਵਤੀ ਨੇ ਆਣ ਪੁਹਾੜਾ ਪਾਇਆ,
1: ਪਹਿਲਾ ਫੇਰਾ ਪਾਰਵਤੀ ਨੇ ਆਣ ਪੁਹਾੜਾ ਪਾਇਆ,
0: ਪਹਿਲਾ ਫੇਰਾ ਪਾਰਵਤੀ ਨੇ ਆਣ

0: ਜਿੱਥੇ ਵਜਿਆ
1: ਲਹਿਰਾਂ ਲਹਿਰਾਂ ਹੋ ਗਈਆਂ,
0: ਜਿੱਥੇ ਜਿੱਥੇ ਵਜਿਆ
1: ਲਹਿਰਾਂ ਲਹਿਰਾਂ ਹੋ ਗਈਆਂ,
0: ਜਿੱਥੇ ਜਿੱਥੇ ਵਜਿਆ
1: ਮੇਰੇ ਸ਼ਿਵਾਂ ਦਾ ਡਮਰੂ,
0: ਕਿੱਥੇ ਵਜਿਆ
1: ਲਹਿਰਾਂ ਲਹਿਰਾਂ ਹੋ ਗਈਆਂ,
0: ਜਿੱਥੇ ਜਿੱਥੇ ਵਜਿਆ
1: ਡਮਰੂ ਵਜਿਆ ਮਣੀ ਮਹੇਸ਼,
0: ਡਮਰੂ ਵਜਿਆ ਮਣੀ ਮਹੇਸ਼,
1: ਡਮਰੂ ਵਜਿਆ ਮਣੀ ਮਹੇਸ਼,
0: ਡਮਰੂ ਵਜਿਆ ਮਣੀ ਮਹੇਸ਼,
1: ਉਹ ਡਮਰੂ ਵਜਿਆ ਅਮਰਨਾਥ, ਜਿੱਥੇ ਸ਼ਿਵ ਗੌਰਾਂ